ਮੱਝ ਹਿਲ ਮੰਨਗਾ ਜਲਹਾਰ ਵਿੱਚ ਵੀਰ ਗੰਨ ਕੇ ਨ ਮੰਨਗਾ ਗੋ ਜਲਹੇਰ ਮੱਝ ਮਾਲ ਕੱਚ ਮਾਰ ਗਏ ਜਲਹਾਰ ਵਿੱਚ ਵੀਰ ਵੰਨ ਮੋਨ ਗੰਨ ਸੇ ਯੇ ਟ੍ਰੇਵਨਿੰਗ ਆ